0: ਦੇ ਆਇਲਾਗੇ ਫਰਗ ਦੇਖੇ ਆਰਮਿੰਗ ਬੈਂਬ ਫੈਂਗ ਹਿੱਤੂਏ ਰੂੜੀ ਵੇਰੇ ਕੰ ਦੇਖੇ
1: ਦੇ ਗਾਨ ਮੇਂ ਕੀ ਨੇ ਗਾ ਦਾਣੀ ਆਲੇ ਬਾਪਾ ਮੇਂ ਦੁਆ ਕੋ ਇਸ ਮੇ ਗੁਣ ਮਕ ਰੋਹ ਮੇਂ ਨੂ ਦੇਣ ਸਿਰੂ ਮੇਂ ਬੱਦਲ ਕੋਰਾ ਤਾ ਵਸ ਕੀ ਹਾ ਦੁਆ ਹੈ ਵਿੱਚ ਬਾਪਾ ਇੰਗੇ ਹਿਸਾਬ ਦੇ ਨੇ ਗੇ ਵਾਣੀ ਕੋ ਤੇ ਵਸ ਮੇਂ ਵਸ ਉਲੇ ਨੀ ਵਕੀ ਤੂ ਹੈ ਵੰਦਣ ਨੂ ਹਾ ਤ ਬਿਰੇ ਕਣੇ ਆਲੇ ਅਲੀ ਆ ਵਕੀ ਵੰਜੇ ਦਾਣੀ ਤੇ ਹਾ ਤ ਹਿਤ ਤਦੂਏ
0: ਮਰੀਮ ਦੁਨੀਆ ਹਰਮਣਾ ਦੇ ਕੋਲ ਵੀ ਅਸ ਆਹਰ ਮਾਰੀਅਨ ਦੁਲਨ ਨੂੰ ਕੁਰਾਣਾ ਆਹਰ ਇੰਗ ਹਲਾ ਕੋਈ ਗਿੰਦੀ ਅਸ ਮਾਰੀਅਨ ਨੂੰ ਇਹ ਮੀਹ ਕਾ ਦਿਮਾਲਾ ਬਾਲਾ ਵਿਸਨੂ ਲਾਣਾ
1: ਦਿੰਗ ਉੜੇ ਦਾ ਮਾਲ ਅਸਵਿਜਿਆ ਬਾਪਾ ਹਰਿੰਗ ਹੋਦਣ ਨੂੰ ਕੁਮੇ ਦਾਣ ਐ ਮੇਰੇ ਗੇ ਸੇ ਕਿਆ ਫਾਹਰੇ ਮੀ ਆਈ ਅਣਿਕ ਮਿਗੇ ਗਣਿਤੀਆ ਮੀ ਫੁਲਤਰੇ ਹੋਦਮ ਮਿਤਨ ਵਿਸਾਤ ਹੋਏ ਦਾਣ ਆਹਰਿੰ ਗੇਣੂ ਦਨਿਸ ਬਾਪਾ ਨੂੰ ਨਿਦਾਣ
0: ਇਨਸ਼ਾ ਅੱਲਾਹ ਕੋਮਸ ਦੁਹਾ ਕੋ ਮਦੇ ਆਹਰ ਮੇਂ ਦੇਵੇ ਹੁਣ ਇੱਕ ਇੱਕ ਉਲੇ ਵੇਣੇ

0: kopikumga yagin kon adi e huddaya benum wa support ti ki umisa ka mi enu report etsi ga se hunnen jehe kita me digu kol diefa huttas e report ga hunnen jehe point ta hama nuanjam hama itural daswegen dane applications e mi ma e support documents hunnen jehe gota e tayyar ko fonui ma un menna e hitu me de fase have avasgen dane
1: अंदर मेरा जगे एक सरहत्तों के पूरे अने हिमाय को बेलेट मुद्दा था ना तो मिसाल का बात होल करना हानि पर देतो मैं हम मैं कल सरहत्तों तक हिमाय को फने रखा तेरे का मैं को बेलेट मकों कल करने तक तो कुरमुंगे ना वनी
0: ए वाला हनीफर देंग आदि मी संपा ए क्यों ने अलिफ्ता अतोल ए साउथ एरी मरीन प्रोटेक्टेड एरिया मी वाला गीना आता थे के टूरिस्ट उन्ना मी वाला गीना बाया कु जियारे कुरा सारा हद तवी मो वाला हाई ट्रैफिक एरियास मी देंग हाई सीजन का मी प्रोटेक्टेड एरिया मैनेज करूँ अधि गावात गए तो मैनेजमेंट प्लान्स इस हेडी फॉर मी होना नहीं है मैं एक दशुंग सराहत तक हर कहे तो रिवान रेंजर्स फार अवेरिंग दें मी एबे फुलंगे मी रज एबे फुलंगे मी रजिस्ट्रेशन ना आदि एक इतुरुं आदि मिस लाल का हनी फारुगा वे हर कहे तो रिवेवेनी आलगुन मेंगे मी agency me hudde dibige me guide tour guide hudde dibe eves aun important me to requirement for ko den de me ekal kan ka aun badani
1: refer then esara hadda ziare ko be mi photo na ga e be par kanu ga dirun tag ga I like al kan ta kur mes mas ek kura ta be by far be fa kur me ma kine to ਸਾਰਾ ਹੱਦ ਦਾ ਗੋਸੁਲੇ ਰੁਗਾ ਅਮਲ ਕਰਮ ਵੀ ਗੋਇਤਾ ਹੈ ਕਿ ਕੋ ਬਾਤ ਤੇ ਬੇਫਲੰਗ ਇਰਸ਼ਾਦ ਕਿ ਕੋ ਬਾਤ
2: ਦਾਉਹ ਨੇ ਮਦੀਹਾ ਫਹ ਕਰੇ ਹੈ ਕੋ ਮ ਸਾਰਾ ਹੱਦ ਦੇ ਵਿਸ ਹਿਮਾ ਕਰੇ ਫ ਮੇ ਹੁੰਨ ਨਹੀਂ ਵਕੇ ਕਹਾ ਦਾ ਹਾਸ ਦਿਰਤਾ ਨੂੰ ਹਾਸ ਫਤਕ ਲਿਬੀ ਕੇ ਦੇ ਤੰਤਾਗੇ ਮੀ ਗਵਾਤ ਨੂੰ ਨੀ ਮੇਨੇ ਚੰ ਪਲੇਨ ਗ ਸਾਰਾ ਹੱਦ ਦਾ ਗੋਸ ਅਮਲ ਕਰਮ ਵੀ ਗੋਤ ਇਬਹੋਰੇ ਲਿਬ ਹਾਸ ਕੋ ਮੀ ਇਚੀ ਗੱਲੂ ਮੀ ਹਮਾ ਮੁਨੀ ਮਨਾ ਕਮੇ ਦੇਂ ਏ ਕੋਗਮਾਨ ਕਹ ਕੰਤ ਤਕ ਵਿਸਨੋਂ ਦੇਂ ਹਮਾ ਫੋਟੋ ਨੇ ਗੁਮਾ ਮੀ ਕਹ ਕੰਤ ਤੋ ਗੋ ਸਾਲ ਮੇ ਬਹੁਰੇ ਉਸੂਲ ਤਕ ਹਦਾ ਹਮ ਸਾਲ ਕਹਾਣੀ ਫਰਕੀ ਡਾਈਵ ਕੋਗੇਂ ਮਾੜੀ ਬੇਲੂ ਮਨਾ ਕੋ ਫਨ ਸਰ ਹੱਦੇ ਦੇ ਫੋਟੋ ਨਾ ਗਾ ਰਸਮ ਸਾ ਬੋਟ ਦੇ ਫਲੇਸ਼ਾ ਲਾਈਟਸ ਤਕ ਆ ਚਿਸ ਲੈਗਿੰਗ ਫੋਟੋ ਨੂੰ ਗੇ ਗੋ ਤਮ ਯੋਨ ਨਾ ਨੀ ਦੇ ਆਲੋ ਮੇਂਗੇ ਰੇਂਜਰਸ ਦੇ ਹਾਣੀ ਫਰ ਰੇਂਜਰਸ ਅਦ ਸੰਪਾ ਸਰ ਹੱਦ ਗੋ ਰੇਂਜਰਸ ਤੰ ਅਮਲ ਮੀ ਬੇਫਲੋਂ ਮੂਦੂ ਗੋਲੇ ਰਮਲ ਕਰਮ ਦਾ ਗੋ ਬਦ ਮੁੰਦਾਣ ਦੇ ਬੇਫਲੋਂ ਇਰਸ਼ਾਦ ਉਸ ਦੇ ਵਾਣ ਦੇਂ ਇਹ ਬੇਫਲੋਂ ਇਰਸ਼ਾਦ ਆਏ ਗੋ ਤਾਂ ਮੀ ਇਹ ਅਮਲ ਤਾਂ ਬਹਟਮ ਵਾਣ ਦੇਂ ਆਸੂ ਤਨ ਤਨ ਦਿਉਂ ਕੋਰਿੰਗ ਹਮ ਗਵਾ ਤਕ ਆਸੂ ਤਨ ਹਮ ਇਹ ਬੇਫਲੋਂ ਹਿਦੂ ਮੇ ਦੇ ਫਰਾਤ ਤਕ ਉਸ ਕੀਆ ਦੇ ਬੇਫਲੋਂ ਗਿੰਦਾ ਫਤਰ ਵੇਰੀ ਨੂਨੀ ਹਮ ਮੀ ਰਾਇਤਮ ਆਮ ਰਾਇਤਮ ਸੇ ਹੌਦ ਵੇਰਮ ਵਰ ਮੁਹਿਮ ਦੇ ਆਲਮਿੰਗ ਕਮ ਮੀ ਅਨ ਉਸੂ ਦਾ ਕੀ ਗਾਈਡ ਆਲਮਿੰਗ ਯਾਰੇ ming hushala funa testing hadagin registry wage huna guiding hunna jehne portuga den egotam midani den e guide uge zimma egotam yonnani hori ha menna rangla kya adi karim badhatta allang nulan nasahedim kanta korun den ona himani alomen dibe rajye ge tim awashyakanta ta kawara boda hodor wage mikkawat futa sori ha thaku mi onnani ehne nun den bike gam to ga bis leve ha on himani de hemi ma fartu very miss e nenge kamanya mun masake kore den kankam mi echis kalla anoni murak kole nagagin rasha gendam rite boye fene janaga gedan den anoni hone helun terikamuge kamen hin emi boda
1: an den egota eke kala kankam angule gotun tibe funa shakwa neruga e shakwa hushala paratuge mi hage maulo mad sirruko e paratan hima kurumuga kon kal kan tak to gengule bausula to kabato
2: ad yare yang hama hori habe from sakwa shala ramen mi sakwa hushala faratu ge maulum gaten nunaga den e be from modern tia kon e sakwa argin farata ko hama sakwa shala ro de sakwa gule ge algumen naga fiya walaka eli kame bisama ingen be nu wa halatu ge be from modern tia ko e maulum di fiya maulumen e maulumat hama baya fa e be from maulum taro ko musul gotun almen nan e konfarata kanne ange gotam mo sakwa fosholum ge furston nan den alm iare go sulaki befula sakwa sholi kam ga visa almen masala mi balani ki sakwa ya sida barosa ha

0: ਵੇਂ ਹਤਰੇ ਸਮਾ ਹੁਸੈਨ ਨੁਵੇਂ ਹਤੇ ਅਸ਼ੇ ਸੁਮੇਦੇ ਸੁਮੇਂ ਹਤੇ
1: ਇੰਹਾ ਸਤਰਸ ਤੇ ਕਸਾਲਿਸ ਨੁਵੇਂ ਕਿਲੋਹਰਟਸ ਮੀਡੀਅਮ ਵੇਵ ਅੱਡੀ ਹਨੁਵੇਂ ਮੈਗਾਹਰਟਸ ਐਫਐਮ ਬੈਂਡ
2: ਦਿਵੇਹਰਾਜ ਚੇ ਕੇ ਅਡੂ

0: ਕਰ ਸਮਾਰ ਫੋਰ ਗਦਲ ਆਵੇ ਜਾਤ ਮੈਂ ਬਦਲ ਕੋਲੀ ਹਿੰਦੀ ਲਵੇ ਪਰ ਮੈਂ ਜਹਾ ਲੇ ਮੈਂ ਹਾਰ ਗੜਿੰਗ ਗਾਰ ਗੜੀ ਤੀਸ ਆ ਮੈਂ ਨੇ ਠੀਕ ਆ ਫਿਰ ਨੇ ਕਿਸ ਤੋਂ ਬੈਵਲ ਕਮ ਹੈ ਸੰਭਾਗ ਦਾ ਕਲਾ ਅਸਲਾਮ ਅਲੈਕੁਮ ਸਿਰਾਜ
1: ਅਦਲ
0: ਕਬਹਾਲ ਕੀਨ ਸਿਰਾਜ
1: ਹਾਰ ਵਾ ਨੰਗ
0: ਨਾ ਹਰ ਯਗੀ
1: ਹਾਂ
0: ਆ ਦੋ ਹੈ ਵੇਜ ਬਦਲ ਨਾ ਤਾ ਦੋ
1: ਆ ਵਾ ਦੇ ਆ ਫੁੱਟ ਟੀ ਆ ਫੁੱਟ ਮਸਤ ਸੋ ਨੇ ਦੋ ਮੈਂ ਨੂੰ ਬੁਲਾ ਤਾ
0: ਨੁਗੁਲਨੀ ਹੰਤਵਨ
1: ਆ ਨੁਗੁਲਾ ਤਾ ਮੈਂ ਆ
0: ਸਿਰਾਜ ਗੁਲੰਤਾ
1: ਕੀ ਹੈ
0: ਗੁਲਾ ਲਮੀ ਕੋਲਾ
1: ਆ ਗੁਲਾ ਮੈਂ ਮਾ ਦੋ ਮਾ ਨੁਗੁਲਾ
0: ਨੁਗੁਲਨ ਦੋ
1: ਆ
0: ਆ ਹੈ ਵਿੰ ਬਦਲ ਨਾ ਹਾਂ ਮੈਂ ਸਿਰਾਜ ਮੇਰੇ ਮੈਂ ਦੱਖਣੀ ਮੈਂ ਵਿਦੇਸ਼ੀ ਮਸੇ ਕੇ ਤੇਰੀ ਗਿਨਵਣੀ ਕੀ ਬਹੀ ਹੈ ਮੈਂ ਹਾਲਣੀ ਨੁਕੜਾ ਤੀ ਤੀਸ ਦਿਵਸ ਨੂੰ ਸਿਰਾਜ ਮਸੇ ਕੁੜਨ ਤਾਂ
1: ਆ ਮਸੇ ਕੁੰਦੋ
0: ਹੇਵੇਂ ਦਿਵਹੇਂ ਵਿਸ ਕਬ ਕੁਰੇ ਮਸੇ ਕੇ ਦੋ
1: ਆ ਇਹ ਦਿਵੇ
0: ਨੁਕੜਾ ਮਸੇ ਕੇ ਤੇ ਹੋਰੀ ਬਾ
1: ಬೇರುಗೆ
0: ಮಸಿಕೆ
1: ತೆರಿಂಗಿನೆ
0: ಕುದಿ ಕುದಿ ಮಸಿಕೆ ತುರಾಣೇನು ದಿವೇಹಿ
1: ನುಕುರೇನು
0: ಅಮಿಲ್ಲ ಮಸಿಕೆ ಕುರಂದೋ